0: ਚੁੱਪ ਕੋਈ ਕੋਈ ਤਨ ਦਾ ਮੈਲ ਮਨ ਦਾ ਮੈਲ ਤਨ ਦਾ ਮੈਲ ਮਨ ਦਾ ਮੈਲ ਤੇ ਸਮਝੇ ਕੋਈ ਕੋਈ ਉਹ ਸਭ ਸਿਆਣੇ ਮਿਲਦੇ ਨੇ ਤੇ ਕਮਲਾ ਕੋਈ ਕੋਈ
1: ਬਹੁਤ ਅੱਛਾ ਲਗਾ ਸੰਦੀਪ ਜੀ ਆਪਣੇ ਸ਼ੌਕ ਕੋ ਆਗੇ ਬੜਾਈਏ ਲਿਖਤੇ ਰਹੀਏ ਔਰ ਇਸੀ ਤਰ੍ਹਾਂ ਗਾਤੇ ਰਹੀਏ ਅਗਲੀ ਮੁਲਾਕਾਤ ਮੈਂ ਫਿਰ ਆਪਸੇ ਕੋਈ ਨਯਾ ਗੀਤ ਸੁਣੇਗੇ ਬਤਾਈਏ
0: ਤੋ ਮੇਰੀ 30 ਤਾਰੀਖ ਕੋ ਮੈਰਿਜ ਐਨਿਵਰਸਰੀ ਵੀ ਹੈ ਮੇਰੀ ਵਾਈਫ ਜੋਤੀ ਹੈ ਉਸਕੇ ਲਈ ਡੈਡੀਕੇਸ਼ਨ ਹੈ ਉਨਕੋ ਸੁਣਾਨਾ ਚਾਹੂੰਗਾ ਫਿਲਮ ਹੈ ਬੀਵੀ ਹੋ ਤੋ ਐਸੀ ਗਾਣਾ ਹੈ ਫੂਲ ਗੁਲਾਬ ਕਾ ਲੱਖੋਂ ਮੇਂ ਹਜ਼ਾਰੋਂ ਮੇਂ ਇੱਕ ਚਿਹਰਾ ਜਨਾਬ
1: ਕਿਆ ਬਾਤ ਹੈ